0: ਨਾ ਖਿਲਾ ਨਾ ਖਿਲਾ
1: ਤੋਰੀ ਸ਼ਬਦ ਮੈਂ ਉਮਰੀਆਂ ਕੀ ਥੋਰੀ
0: ਹਾਏ ਹਾਏ ਹਾਏ ਹਾਏ ਚਾਚਾ
1: ਤਰਨਾ ਨਾ ਨਾ ਨਾ ਨਾ
0: ਖੱਚਿੰ ਖੱਚਿੰ ਖੱਚਿੰ ਖੱਚਿੰ ਖੱਚਿੰ